ਹੁੰਦੀ ਸੀ। ਮੇਲਿਆਂ 'ਚ ਲੋਕ ਨ੍ਰਿੱਤ, ਸੰਗੀਤ, ਕਲਾ, ਹਸਤਸ਼ਿਲਪ, ਮਿੱਟੀ ਦੇ ਬਰਤਨ, ਮਿਠਾਈਆਂ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਹਰ ਕੋਈ ਸੈਰ ਦੇ ਤਿਉਹਾਰ ਦਾ ਆਨੰਦ ਲੈਂਦਾ ਤਾ। ਤਾਂ ਮੈਡਮ, ਹੁਣ ਤਾਂ ਤਿਉਹਾਰ ਮਨਾਉਣ ਦੇ ਤੌਰ ਤਰੀਕੇ ਵੀ ਜਿਹੜੇ ਸਹਿ ਬਦਲ ਗਏ, ਸਹਿ ਪੁਰਾਣੀਆਂ ਗੱਲਾਂ ਨਹੀਂ ਰਹੀਆਂ, ਪਰ ਹਾਲੇ ਵੀ ਤਿਉਹਾਰ ਮਨਾਉਣ ਦੀ ਜਿਹੜੀ ਖੁਸ਼ੀ ਹੈ ਸਹਿ ਦੇਈ ਹੈ। ਖਾਣਾ ਪੀਣਾ ਵੀ ਜਿਹੜਾ ਸਹਿ ਬਦਲੀ ਗਿਆ, ਪਰਿਵਾਰਾਂ 'ਚੋਂ ਕਿਆ ਪਸੰਦ ਹੈ ਤਿਸ ਦੇ ਹਿਸਾਬੇ ਕੰਨੇ ਜਿਹੜੇ ਸਹਿ ਚੀਜ਼ ਬਣਾ ਕਰਦੀ ਹੈ। ਤਾਂ ਬਿਨਾਂ ਇਹ ਪ੍ਰਕਿਰਤੀ ਦਾ ਬਦਲਾਵ ਹੈ, ਅਸਾਂ ਸਾਰਿਆਂ 'ਚੋਂ ਇਹ ਚੀਜ਼ਾਂ ਸਵੀਕਾਰ ਕਰਨਾ ਪਾਉਂਦੀਆਂ ਹਨ ਪਰਿਵਾਰ ਵਾਸਤੇ, ਸੁੱਖ ਸ਼ਾਂਤੀ ਵਾਸਤੇ। ਸੈਰ ਜਿਹੜੀ ਸਹਿ ਕਾਂਗੜਾ, ਮੰਡੀ, ਕੁੱਲੂ, ਸ਼ਿਮਲਾ, ਮੀਰਪੁਰ, ਸੋਲਨ, ਇੱਥੋਂ ਜ਼ਿਆਦਾ ਜਿਹੜੀ ਸਹਿ ਮਨਾਈ ਜਾਂਦੀ ਹੈ। ਹੁਣ ਤਾਂ ਬੈਣੋ ਬਾਕੀ ਜ਼ਿਲ੍ਹਿਆਂ 'ਚ ਵੀ ਇਹ ਤਿਉਹਾਰ ਜਿਹੜਾ ਸਹਿ ਬੜੀਆਂ ਖੁਸ਼ੀਆਂ ਕੰਨੇ ਮਨਾਇਆ ਜਾਂਦਾ ਹੈ। ਤਾਂ ਇੱਕ ਵਾਰੀ ਫਿਰ ਤਾਂ ਸਾਰਿਆਂ 'ਚੋਂ ਸੈਰੀ ਦੀਆਂ ਸੰਗਰਾਂਦੀ, ਹਰ ਸਾਲ ਇਵੇਂ ਹੀ ਇਹ ਸੈਰ ਉਹ ਹੈ, ਇਸ ਦੀਆਂ ਤੁਹਾਨੂੰ ਮੁਬਾਰਕਾਂ, ਕੰਨੇ ਸਭ ਖੁਸ਼ ਰਹਿਣ, ਇਹੀ ਅਸਾਂ ਸਾਰੇ ਕਾਮਨਾ ਕਰਦੇ ਹਨ। ਤਾਂ ਬੈਣੋ, ਚਾਹੇ ਤਿਉਹਾਰ ਕੋਈ ਵੀ ਹੋ, ਇਸ ਜੋ ਖੁਸ਼ੀਆਂ ਖੁਸ਼ੀਆਂ ਕੰਨੇ ਮਨਾਉਣਾ ਚਾਹੀਦਾ। ਕਈ ਕਿ ਬਈ ਦਿਨ ਪ੍ਰਤੀ ਦਿਨ ਜਿਹੜੇ ਸਹਿ ਹਰ ਚੀਜ਼ਾਂ 'ਚ ਬਦਲਾਵ ਜਿਹੜਾ ਸਹਿ ਉਹ ਆ ਕਰਦਾ। ਤਾਂ ਬਣੋ ਹੁਣ ਗੱਲ ਕਰੀਏ ਸਵੱਛਤਾ ਦੀ। ਤਾਂ ਬਣੋ, ਸਾਫ਼ ਸਫਾਈ ਅਸਾਂ ਦੀ ਸਿਹਤ ਵਾਸਤੇ ਕਿਤਨੀ ਜ਼ਰੂਰੀ ਹੈ। ਸੋ ਬਿਮਾਰੀਆਂ 'ਤੇ ਅਸਾਂ ਬਚੇ ਰਹਿੰਦੇ ਨੇ ਜਲਦੀ ਅਸਾਂ ਸਰੀਰ, ਭੋਜਨ, ਆਸ ਪਾਸ ਦਾ ਵਾਤਾਵਰਣ ਜੋ ਸਾਫ਼ ਰੱਖਦੇ ਨੇ। ਅਤੇ ਕਈ ਬੈਕਟੀਰੀਆ 'ਤੇ ਅਸਾਂ ਦੂਰ ਵੀ ਰਹਿੰਦੇ ਨੇ। ਸਾਫ਼ ਪਾਣੀ ਉਬਲਿਆ ਹੋਏ, ਫਿਲਟਰ ਕੀਤਾ ਹੋਏ ਚਾਹੀਦਾ। ਵੀ ਅੱਜ ਕੱਲ੍ਹ ਪਾਣੀ ਹਮੇਸ਼ਾ ਜਿਹੜਾ ਸਾ ਢੱਕਿਆ ਹੋਣਾ ਚਾਹੀਦਾ। ਫਲ ਸਬਜ਼ੀਆਂ ਜਿਹੜੀਆਂ ਅਸਾਂ ਲਿਆਉਂਦੇ ਨੇ ਬਾਜ਼ਾਰ 'ਤੇ, ਸਹਿ ਧੋਈ ਬਣਾਈ ਕੇ ਰੱਖਣੀ ਚਾਹੀਦੀ ਪਹਿਲੇ ਹੀ ਵਧੀਆ, ਕਹਿੰਦੇ ਫਿਰ ਇਸਤੇਮਾਲ ਕਰਨੀ ਚਾਹੀਦੀ। ਕਹਿੰਦਾ ਅਗਰ ਘਰੇ ਦੀ ਆਪਣੀ ਜਿਹੜੀ ਫਸਲ ਹੈ, ਆਪਣੀ ਜਿਹੜੀ ਸਬਜ਼ੀ ਹੈ, ਸਹਿ ਤਾਂ ਬਈ ਦੇਸੀ ਸਬਜ਼ੀ ਹੁੰਦੀ, ਵਧੀਆ ਸਬਜ਼ੀ ਹੁੰਦੀ ਹੈ, ਪਰ ਬਈ ਬਰਸਾਤਾਂ ਜਿਹੜੀ ਸਹਿ ਜ਼ਿਆਦਾ ਹੋ ਕਰਦੀਆਂ ਤਾਂ ਸਬਜ਼ੀ ਵੀ ਜਿਹੜੀ ਸਹਿ ਖੇਤਾਂ 'ਚ ਘੱਟ ਨਿਕਲਿਆ ਕਰਦੀ ਹੈ। ਪਰ ਇਸ ਕੰਨੇ ਬਈ ਜਿਹੜੇ ਬਾਹਰ ਅਸਾਂ ਖਾਣਾ ਖਾਂਦੇ ਨੇ, ਖੁੱਲ੍ਹੇ 'ਚ ਵਿਕਣੇ ਵਾਲਾ ਜਿਹੜਾ ਸਟ੍ਰੀਟ ਫੂਡ ਹੈ, ਇਸ 'ਤੇ ਵੀ ਅਸਾਂ ਬਚਣਾ ਚਾਹੀਦਾ। ਕਿਨੇ ਘਰੇ ਤਾਜ਼ਾ ਬਣਿਆ ਖਾਣਾ ਖਾਣਾ ਚਾਹੀਦਾ। ਕਿਨੇ ਕਚਰੇ ਦਾ ਸਹੀ ਜਿਹੜਾ ਸਹਿ ਨਿਪਟਾਨ ਹੋਏ, ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਰੱਖਣਾ ਹੋਏ, ਕਿਨੇ ਮੱਛਰ ਨਾ ਹੋਣ, ਇਸ ਵਾਸਤੇ ਪਾਣੀ ਜਮ੍ਹਾਂ ਨਹੀਂ ਆਉਣਾ ਦੇਣਾ ਅੱਖੇ ਪੱਖੇ। ਅਤੇ ਫਿਰ ਉਹ ਰੁਕਿਆ ਪਾਣੀਆਂ 'ਚ ਜਿਹੜਾ ਮੱਛਰ ਬਣਦਾ ਹੈ, ਇਸ 'ਤੇ ਡੇਂਗੂ ਮਲੇਰੀਆ ਹੋਣੇ ਦਾ ਖਤਰਾ ਬਣਿਆ ਰਹਿੰਦਾ। ਕਿਨੇ ਬਣੋ ਘਰਾਂ ਦੀ ਜਿਹੜੀ ਸਾਫ਼ ਸਫਾਈ ਹੈ ਨਾ, ਸੇ ਬੜੀ ਜ਼ਰੂਰੀ ਹੈ, ਤਾਂ ਕਿ ਤਾਜ਼ੀ ਜਿਹੜੀ ਹਵਾ, ਧੁੱਪ ਜ਼ਰੂਰ ਇਸ 'ਚ ਮਿਲਣੀ ਚਾਹੀਦੀ। ਕਹਿੰਦੇ ਕਦੀ ਕਦੀ ਖਿੜਕੀਆਂ ਵੀ ਖੋਲ੍ਹੀ ਦੇਣੀ ਚਾਹੀਦੀਆਂ। ਤਾਂ ਮੈਨੂੰ ਘਰਾਂ ਦੇ ਅੱਖੇ ਪੱਖੇ ਸਾਫ਼ ਸੁਥਰਾ ਮਾਹੌਲ ਹੋਏ, ਸਿਹਤ ਵੀ ਠੀਕ ਰਹਿੰਦੀ। ਕਹਿੰਦੇ ਬਰਸਾਤੀ ਵਰਖਾ ਦੀ ਵਜ੍ਹਾ 'ਤੇ ਭੈਣੋ ਪੇਟ ਵੀ ਜਿਹੜੇ ਸਾ ਖਰਾਬ ਹੋਣੇ ਦਾ ਜਿਹੜਾ ਸਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ। ਕਹਿੰਦੇ ਬੁਖਾਰ ਪੀ ਲਈਆ ਵੀ ਹੋ ਜਾਂਦਾ। ਤਾਂ ਬਈ ਸਿਹਤਾਂ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੁੰਦਾ ਹੈ। ਕਹਿੰਦੇ ਮੈਨੂੰ ਘਰੇ ਦੀ ਸਾਫ਼ ਸਫਾਈ, ਕਹਿੰਦੇ ਆਪਣੇ ਪਾਲਤੂ ਜਾਨਵਰਾਂ ਦੀ, ਪਕਸ਼ੀਆਂ ਦੀ ਵੀ ਸਾਫ਼ ਸਫਾਈ ਰੱਖਣਾ ਜ਼ਰੂਰੀ ਹੁੰਦੀ ਹੈ। ਜਿਵੇਂ ਕਿ ਵੀ ਅਸਾਂ ਆਪਣੀ ਦਿਖਭਾਲ ਕਰਦੇ ਹਨ, ਤਾਂ ਆਪਣੇ ਪਾਲਤੂ ਪਸ਼ੂਆਂ ਦੀ ਵੀ ਦਿਖਭਾਲ ਕਰਨਾ ਪਾਉਂਦੀ ਹੈ। ਤਾਂ ਹੁਣ ਗੱਲ ਕਰੀਏ ਵਿਸ਼ਵ ਰੋਗੀ ਸੁਰੱਖਿਆ ਦਿਵਸ ਦੀ। ਇਹ ਹਰ ਸਾਲ ਜਿਹੜਾ ਸਹਿ ਬਣੋ 17 ਸਤੰਬਰ ਜੋ ਜਿਹੜਾ ਸਹਿ ਮਨਾਇਆ ਜਾਂਦਾ। ਕਹਿੰਦੇ ਇੱਕ ਵੈਸ਼ਵਿਕ ਜਾਗਰੂਕ ਦਿਵਸ ਦੇ ਰੂਪ 'ਚ ਜਿਹੜਾ, ਜਿਸ ਦਾ ਉਦੇਸ਼ ਹੈ ਜਿਹੜਾ ਸਹਿ ਸੁਰੱਖਿਅਤ ਉੱਚ ਗੁਣਵੱਤਾ ਵਾਲੀ ਜਿਹੜੀ ਸਵਾਸਥ ਸੇਵਾ ਜੋ ਬੜਾਵਾ ਦੇਣਾ, ਤਾਂ ਕਿ ਜਿਹੜੇ ਮਰੀਜ਼ ਹੁੰਦੇ ਨਾ ਤਿੰਨਾਂ ਜੋ ਨੁਕਸਾਨ ਘੱਟ ਹੋਏ। WHO ਯਾਨੀ ਕਿ ਵਿਸ਼ਵ ਸਵਾਸਥ ਸੰਗਠਨ ਦੁਆਰਾ ਇਹ ਮਰੀਜ਼ ਸੁਰੱਖਿਆ ਸੁਧਾਰ ਜੋ ਮਜ਼ਬੂਤ ਕਰਨਾ, ਜਾਗਰੂਕਤਾ ਵਧਾਉਣਾ ਹੈ। ਤਾਂ ਹੁਣ ਇਸਦਾ ਉਦੇਸ਼ ਹੈ ਜਿਹੜਾ ਸਹਿ ਹਸਪਤਾਲਾਂ 'ਚ ਆਮ ਜੀਵਨ ਦੇ ਹੱਥਾਂ ਦੀ ਜਿਹੜੀ ਸਫਾਈ ਦੇ ਜ਼ਰੀਏ ਸੰਕਰਮਣ ਜੋ ਰੋਕਣਾ ਹੈ। ਕਹਿੰਦੇ ਇਸ ਕਰੀ ਬਾਰ ਬਾਰ ਸਾਬਣ ਕੰਨੇ ਹੱਥ ਜੋ ਧੋਣਾ ਜ਼ਰੂਰੀ ਹੈ। ਸਮੇਂ ਸਮੇਂ ਪਰ ਹਸਪਤਾਲ 'ਚ ਜਿਹੜੇ ਕਰਮਚਾਰੀ ਹਨ ਤਿੰਨਾਂ ਜੋ ਪ੍ਰਸ਼ਿਕਸ਼ਣ ਦਿੱਤਾ ਜਾਂਦਾ, ਅਭਿਆਨ ਜਿਹੜਾ ਸਾ ਚਲਾਇਆ ਜਾਂਦਾ, ਜਿਸ ਵਿੱਚ ਸਾਫ਼ ਸਫਾਈ ਹੋਣਾ ਜ਼ਰੂਰੀ ਹੈ, ਕਿਤਨਾ ਜ਼ਰੂਰੀ ਹੈ ਇਹ ਦੱਸਿਆ ਜਾਂਦਾ। ਤਾਂ ਮੈਨੂੰ ਕਾਰਿਕ੍ਰਮ 'ਚ ਹੁਣ ਇੱਕ ਹੋਰ ਲੋਕ ਗੀਤ ਸੁਣਾਉਂਦੇ ਨੇ ਪਿਆਰਾ ਦਿਆ ਲੋਕ ਗੀਤ।

0: कोशिश करो कि भाई 3025 के बीच ही रखो। अगर तो 3000 भी 2500 भी रहता तोड़ा मनीला मच्छी, अगर 300 ग्राम भी चली जाती है तब भी तोड़ा 25-75 7.5-7 क्वांटल तक माल एवरेज आई जाती है। अच्छा। तो कोई मतलब वो नहीं है, पर डिपेंड करो कि काट रखो मतलब देर बताई लियो ओ ठीक है ना।
1: हां जी, जियां गल करते ने इना दी फीड दी,
0: जियां
1: पक्का तो हां दा पूरा फार्म है ना, तो मछली तो जड़ा से खाना दा इने आहा ही देना आपु ही पाना
0: अपना भी देंदे कने प्लस नेचुरल खाना भी आउंदा खड्डा च माड़ा मोटा कीट पतंगा जो भी आउंदा दस कोई कैंचुस विच जंत पानी जी जल्दी जंतु छोटे मोटे
1: हां
0: ओ भी अडॉप्ट कर लंदे जरूर कर जंदे प्लस फीड तो सारा मेज रहना ओ तो देना ही पौंदा।
1: किन्ने टाइम फीड पाना पौंदी?
0: फीड दो टाइम तब जरूरी है
1: ना संजा प्यागा ना।
0: हां जी हां जी फीड है, और ओ भी थोड़ी फीड जड़ी है से थोड़ी ग्रोथ वाली मच्छी है।
1: हां
0: ग्रोथ वाली मच्छी
1: हां
0: वो 2% मतलब 2% रोजो देना चाहिए। 2% मतलब क्वांटल मच्छी है थोड़े वाले स्टॉक च।
1: हां जी
0: तो 2 किलो फीड दिन दी उने दियो ही दियो।
1: अच्छा तो जी इनके फीड क्या भाव मिलदी है?
0: फीड देखो सारे ने फीड इस टाइम है जो ओ जी थोड़ी नर्सरी वाली फीड है वो 10 किलो का पैकेट थोड़ा है।
1: हां जी
0: मतलब 800 मार्केट आंदा।
1: हां जी
0: ओ तो जो मिलना 2500 रुपए का।
1: अच्छा।
0: 10 केजी का।
1: हां जी
0: उसके बाद तो स्टार्ट होनी फिर थोड़ी 1.2 एम जी उदा रेट है 20 किलो का 3200 रुपए।
1: अच्छा
0: फिर 1.8 है उदा रेट भी तो जो 3200 मिलना बाकी उसके बाद ये बच्ची बढ़ जाए उस साइज में बढ़ जाता
1: है यानी कि पूरा वो हिसाब है जी छोटे बच्चे जो हां
0: ज्यादा प्रोटीन ज्यादा
1: खाना हो रहा है थोड़े बड़े हो या थोड़ा और देना
0: है ओ।
1: अच्छा
0: उसके बाद स्टार्टर फीड खत्म है तो फिर थोड़ी ग्रोथ वाली स्पीड स्टार्ट हो जी 3 एम दी।
1: हां जी
0: 3 एम दा रेट थोड़ा फिर काट है फिर वो आ जाए तो जो 2900 समथिंग च 20 किलो दा।
1: ਤੁਹਾਡਾ ਜਿਹੜਾ ਇਹ ਫਾਰਮ ਹੈ ਇਸ 'ਚ ਤੁਹਾਂ ਜਿਹੀਆਂ ਵਜਨ ਦੇ ਹਿਸਾਬੇ ਕਰਨਾ ਕਿਤਨੀਆਂ ਵੱਡ ਵੱਡੀਆਂ ਮੱਛੀਆਂ ਵੀ ਇੱਥੋਂ ਤਿਆਰ ਕੀਤੀਆਂ?
0: ਐਕਚੁਅਲੀ ਤੁਸੀਂ ਰੂਟ ਰੱਖਣੇ ਨੇ ਆਪਣੀ ਐਚਰੀ ਬਣਾਉਣੇ ਤਾਂ ਸਾਈਜ਼ ਵਧਾਉਣ ਦਾ ਫਾਇਦਾ ਹੈ।
1: ਹਾਂ
0: ਅਦਰਵਾਈਜ਼ ਸਾਈਜ਼ ਵਧਾ ਕੇ ਫਾਇਦਾ ਕੋਈ ਅਗਰ ਤੁਸੀਂ ਆਪਣੀ ਹੈਚਿੰਗ ਵਾਸਤੇ ਰੱਖਣਾ ਬੱਚਾ ਕਹਿ ਲਓ ਬੇਟਾ ਅਮਲ ਤਾਂ 350 ਗ੍ਰਾਮ ਤੱਕ ਤੱਕ ਪੀਸ ਕੜੀ ਦਿਓ ਕਿਉਂਕਿ ਮੇਰੇ ਨਾਲ ਬਚਦਾ ਨਹੀਂ ਮਾਲ।
1: ਅੱਛਾ
0: ਸਹੀ ਕੀ ਕਿ ਮੇਰੇ ਉਸ ਮਾਰਕੀਟਿੰਗ ਜ਼ਿਆਦਾ ਹੈ ਪ੍ਰੋਡਕਸ਼ਨ ਘੱਟ ਹੈ ਤਾਂ ਮੇਰਾ ਤਾਂ ਇਹ ਹੁੰਦਾ ਕਿ ਟਾਰਗੇਟ ਜੇ 31 ਮਾਰਚ ਤੱਕ ਮੇਰਾ ਓਲਡ ਸਟਾਕ ਖਤਮ ਨੈਕਸਟ ਸਟਾਰਟ ਹੁੰਦਾ।
1: ਅੱਛਾ
0: ਬੇਟ ਉਹਨਾਂ ਨਾਲ ਵੱਧਦਾ ਜਿਆਂ ਤੱਕ ਮਾਲ ਤਾਂ ਹੁੰਦਾ ਸਟਾਕ 'ਚ ਰਹਿੰਦਾ 2-2 ਸਾਲ ਤੱਕ ਨਹੀਂ ਮਰ ਸੇਲ ਹੁੰਦਾ ਤਾਂ ਉੱਥੋਂ ਬੇਟ ਕੋ ਨੈਚੁਰਲੀ ਵਧ ਜਾਂਦਾ।
1: ਹਾਂਜੀ
0: ਜੇ ਕੋਈ 4000 ਬੱਚਾ ਪਾਇਆ ਸਾਲ ਨਹੀਂ ਵਿਕਿਆ 3.5-3 2 ਕਿਲੋ ਕੇ ਪੁੱਜੀ ਜਾਣਾ।
1: ਹਾਂਜੀ
0: ਪਰ ਮੇਰੇ ਵਾਲ ਨਹੀਂ ਹੁੰਦਾ ਮੇਰਾ ਲੱਗਾ ਜੀ ਮਾਲ ਜਿਹੜਾ ਸੇ ਪੂਰਾ ਪੂਰਾ ਹੀ ਨਿਕਲ ਜਾਂਦਾ
1: ਵਿਕ ਜਾਂਦਾ ਨਾ। ਅੱਛਾ ਖੁਦ ਵੇਚਦੇ ਤੋ? ਹਾਂ
0: ਮਾਲ ਮੇਰਾ ਸਾਰਾ ਜੀ 90% ਕਸਟਮਰ ਮੇਰਾ ਔਨ ਦੀ ਸਪੋਰਟ ਹੈ।
1: ਅੱਛਾ ਇਹ ਤੋਂ ਆਈ ਕੇ ਲੈ ਜਾਂਦੇ ਨੇ ਫਾਰਮੇ ਪਰ ਲੈ ਜਾਂਦੇ ਨੇ
0: 5% ਮੇਰਾ ਕਸਟਮਰ ਹੈ ਟੈਲੀਫੋਨ ਕੀ ਯਾਰ ਦੋਸਤ ਜੁੜੇ ਟੈਲੀਫੋਨ ਦੇ ਪਰ ਕਾਂਗੜਾ ਹੋਈ ਹੈ ਤੋ ਗੱਗੜ ਰਹਿਤ
1: ਜਿਹੜਾ
0: ਸਰਾਉਂਡਿੰਗ ਏਰੀਆ ਧਰਮਸਾਲ ਵਾਲਾ ਉਹ ਉਹਨਾਂ ਜੋ ਟੈਲੀਫੋਨ ਨਹੀਂ ਕੋਈ ਨਹੀਂ ਆਰਡਰ ਕੀਤਾ ਜਿਹਾ ਪੈਕ ਕਰਕੇ ਬਸ ਚ ਰੱਖਿਆ ਉਹ ਸੰਭਾਲ ਲੈਂਦੇ ਪੇਮੈਂਟ ਤੋਂ ਪਤਾ ਚੱਲ ਆਨਲਾਈਨ ਸਿਸਟਮ ਹੈ
1: ਜੀ
0: ਉਹ ਦਿੱਕਤ ਕੋਈ ਨਹੀਂ ਅੱਜ ਕੱਲ।
1: ਹਾਂ ਦੇਖਾ ਕਨੇ ਟ੍ਰਾਊਟ ਮੱਛੀ ਜਿਹੜੀ ਹੈ ਸਭ ਸੇ ਸਵਾਦਿਸ਼ਟ ਮੱਛੀਆਂ ਚ ਆਉਂਦੀ ਹੈ ਨਾ ਕਨੇ ਸਦਾ ਜਿਹੜਾ ਦਾਮ ਹੈ ਸਭ ਜ਼ਿਆਦਾ ਹੈ
0: ਨਾ
1: ਤਾਂ ਕੀ ਭਾਅ ਕਿਲੋ ਵਿਕਦੀ ਹੈ?
0: ਬਾਤ ਹੈ ਜਿਹੜਾ 650 ਕੇ ਵੇਚਾ ਦੇ ਲੋਕ 650 ਬਲ ਇਸ ਟਾਈਮ ਜਿਹੜਾ ਗਵਰਨਮੈਂਟ ਦਾ ਰੇਟ ਹੈ ਉਹ 650 ਰੁਪਏ ਹੈ।
1: ਅੱਛਾ
0: ਅਸਾਂ ਜਿਹੜਾ ਥੋੜਾ ਤੋਂ ਘੱਟ ਰੱਖਿਆ ਹੁੰਦਾ ਕਿਉਂਕਿ ਥੋੜਾ ਸਾਰੇ ਲੋਕਾਂ ਦੀ ਪੇ ਕੈਪੈਸਿਟੀ ਘੱਟ ਸੀ ਜੀ ਤਾਂ 600 ਤੱਕ ਦੇ ਦਿੰਦੇ ਵੀ
1: ਜੀ
0: ਬਾਕੀ ਕੋਈ ਪਰਸਨਲ ਯਾਰ ਗਿਆ ਜੇ ਕਸਟਮਰ ਤੋਂ ਲੱਗ ਚੀਜ਼ ਹੈ ਫਿਰ ਉਹ ਰੇਟ ਜਿਹੜਾ ਹੈ ਬਾਕੀ ਚੀਜ਼ ਜਿਹੜੇ ਪਤਾ ਹੈ ਐਕਚੁਅਲੀ ਮੇਰ ਕਹਿ ਕੇ ਇਸ ਦੀ ਜਿਹੜੀ FCR ਹੈ ਫੂਡ ਕੰਜਕਸ਼ਨ ਚ ਬੋਲਦੇ ਹਾਂ
1: ਹਾਂਜੀ
0: ਕਾਰੀ ਰੇਸ਼ੋ ਹਿਸਾਬ ਦੇ ਤਾਂ 1.5% ਹੈ।
1: ਹਾਂਜੀ
0: ਲੇਕਿਨ ਪ੍ਰੈਕਟੀਕਲ ਆਹ ਕਰਦੇ ਤਾਂ ਸਾਨੂੰ ਲੱਗਦਾ ਪਤਾ ਕਿੰਨੀ ਜ਼ਿਆਦਾ ਹੈ ਤਾਂ ਮਤਲਬ 2 ਕਿਲੋ ਫੀਡ ਮਿਨਿਮਮ ਖਾਂਗੀ ਮੱਛੀ 1 ਕਿਲੋ ਵੇਟ ਤਿਆਰ ਕਰਨ ਵਾਸਤੇ
1: ਹਾਂਜੀ
0: 2 ਕਿਲੋ ਫੀਡ ਤਾਂ ਸਾਡੀ ਸਮਝਦਾ ਸਾਨੂੰ ਐਵਰੇਜ ਪਾਉਂਦੀ 165 ਰੁਪਏ ਕਿਲੋ ਫੀਡ ਮੌਕੇ ਪਰ ਵੀ
1: ਹਾਂਜੀ
0: ਮਤਲਬ ਟਰਾਂਸਪੋਰਟਿੰਗ ਐਰਾ ਵਗੈਰਾ ਪਾਈਏ 165 ਰੁਪਏ 2 ਕਿਲੋ ਖਾਈਏ।
1: ਅੱਛਾ
0: ਹਾਂ 2 ਕਿਲੋ ਫੀਡ ਖਾਈਏ ਸਪੋਜ਼ ਕਰ
1: ਹਾਂ
0: 330 ਰੁਪਏ ਦੀ ਫੀਡ ਖਾ ਗਈ ਬਾਕੀ ਉਸ ਚ ਮੈਡੀਸਨ ਹੈ ਲੰਗਰ ਦਵਾਲਾ ਜੋ ਵੀ ਹੈ ਬਾਕੀ ਖਰਚੇ ਐਕਸਪੈਂਸਸ ਜੋ ਹੈ ਨਾ 450 ਰੁਪਏ ਦਾ ਖਰਚਾ ਆ ਜਾਂਦਾ।
1: ਅੱਛਾ ਅੱਛਾ ਜੀ ਤੇ ਜੀਆਂ ਤੁਹਾਂ ਇਹਦੀ ਸਿਖਲਾਈ ਵੀ ਤੁਹਾਂ ਪਹਿਲਾਂ ਮੱਛੀ ਪਾਲਣ ਦੀ ਜੀਆਂ ਲਈ ਹੈ ਨਾ ਇਸ ਤੋਂ ਬਾਅਦ ਤੁਹਾਂ ਆਪਣਾ ਫਾਰਮ ਬਣਾਇਆ ਅਨੁਦਾਨ ਵੀ ਤੁਹਾਂ ਜੋ ਮਿਲਲੇ ਹੈ ਨਾ ਇਸ ਵਿੱਚ ਜੀਆਂ ਕਦੀ ਜੀਆਂ ਤੁਹਾਂ 2018 ਦੇ ਕੰਮ ਕਰਾ ਕਰਦੇ ਨਾ ਕੋਈ ਪਰੇਸ਼ਾਨੀ ਵਗੈਰਾ ਵੀ ਆਈ ਜੀਆਂ ਕੋਈ
0: ਪਰੇਸ਼ਾਨੀ ਸਾਰੇ ਇੱਕ ਵਾਰੀ ਆਈ ਸੀ ਕੁਕੜੀ ਉਸ ਟਾਈਮ ਕਿ ਹੋਇਆ ਕਿ ਐਕਚੁਅਲੀ ਲੋਕਡਾਊਨ ਟਾਈਮ ਦੀ ਗੱਲ ਹੈ।
1: ਹਾਂ
0: ਮੱਛੀ ਮਾਰਨ ਵਾਲੇ ਬੰਦੇ ਆਏ ਕਰੋ ਉਹਨੂੰ